ਤੇ ਪੜਦਾ ਰੱਖੋ ਪਤਾ ਵਿਦੇਸ਼ੀ ਸਭਿਆ ਟਟਕਾਰਾ ਲਗਨਾ ਤੇ ਪੜੇਗਾ ਉਹਨਾਂ ਸਿੱਖਾ ਬਿਨਾਂ ਉਹ ਪੜ੍ਹਾਈ ਮੈਂ ਧਿਆਨ ਨਹੀਂ ਦੇਣਾ ਸਮਸਿਆ ਲੱਗਣਾ।